ਨਾਲੋਂ ਆਪਾਂ ਹਟ ਕੇ ਜੇ ਪੋਜ਼ਿਟਿਵ ਤਰੀਕੇ ਨਾਲ ਗੱਲ ਕਰੀਏ ਤੇ ਇਹ ਵੀ ਤਾਂ ਹੈ ਕਿ ਪੰਜਾਬ ਦੇ ਨਾਲ ਸਿੱਧਾ ਰਾਬਤਾ ਜੁੜ ਗਿਆ ਹੈ ਸਾਡੇ ਪੰਜਾਬੀਆਂ ਦਾ ਐਨ ਆਰ ਆਈ ਮੀਡੀਆ ਦੇ ਰਾਹੀਂ, ਐਨ ਆਰ ਆਈ ਜਿਹੜੇ ਰੇਡੀਓਜ਼ ਨੇ ਇਹਨਾਂ ਦੇ ਰਾਹੀਂ।